0: ਰਾਜਾਂ ਰਾ ਪ੍ਰਦੇਸ਼ਾਂ ਰਾ ਸਰਹੱਦੀ ਜ਼ਿਲ੍ਹਾ ਰਾ ਐਸ ਪੀ ਰੀ ਨਵੀਂ ਦਿੱਲੀ ਮਾਏ ਮੀਟਿੰਗ ਵੀ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਆਮਦਨੀ ਹਾਸਿਲ ਕਰਨ ਨੂੰ ਜੁੜਿਆ ਮਹਿਕਮਾ ਨੇ ਕਰ ਚੋਰੀ ਕਰਨ ਵਾਲਾਂ ਦੇ ਖਿਲਾਫ਼ ਕਰੜੀ ਕਾਰਵਾਈ ਦਾ ਹੁਕਮ ਦਿੱਤਾ ਔਰ ਆਖਰ ਰਾਜ ਮਾਏ ਚੌਮਾਸਾਰੀ ਬਿਰਖਾ ਸਰੂਫੀ ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਫਿਓ ਨਮਸਕਾਰ
1: एक प्रकार से पीएम जय अब गरीबों की जय बन गई है।